ਸੀ ਅਗਰ ਤੁਹਾਨੂੰ ਰਿਸ਼ਤਾ ਕਰ ਜਾਏਗਾ ਆਜ ਵਰਨ ਕੇ ਕਈ ਸੀ ਮੇਰੇ ਪ੍ਰਧਾਨ ਕੋਲ ਤੋਂ ਬੋਲ ਸੀ ਜਿਹੜਾ ਅਹਿਮ ਨਗਰ ਮਹਾਰਾਸ਼ਟਰ ਸੀ ਨੰਦ ਕੁਮਾਰ ਅਡਵੰਤ ਔਰ ਮੇਰਾ ਅਡਵੰਤ ਮੰਡਲੀ ਮਯੂਰੀ ਕਲਪੇਸ਼ ਔਰ ਸੰਗੀਤਾ ਅਡਵੰਤ ਕੀ ਵੀ ਫਰਮਾਇਸ਼ ਸੀ ਔਰ ਇਸੇ ਗੀਤ ਕੋ ਪਸੰਦ ਕੀਆ ਦੇਸ਼ ਖੇੜਾ ਉਜੈਨ ਸੀ ਵਿਨੋਦ ਮੁਰਤ ਨੇਹਾ ਜੈਨ ਦੀਪਕ ਸਿੰਘ ਮੁਰਤ ਔਰ ਚੇਤਨ ਮਹਾਦਾਨੀ